0: ਕਿਤੇ ਮੈਂ ਯਾ ਕਰੀ ਨਾ ਕਿਤੇ ਛੇਬਰੇ
1: ਅਸੀਂ
2: ਤੁਹਾਨੂੰ ਲੋ ਯੰਬੇ
1: ਤੁਹਾਨੂੰ ਰਾਂ ਆਸਿਆ ਕੇ ਨਾ ਸੇਸ਼ੇ ਕੇ ਬਚੂ ਬੁਗਦੀ ਨਿਮ ਚੂ ਨਿਆਰੋ ਛੇ ਬੀਸੀ ਕੇਚਿਕ ਮਾਰੇ
0: ਅ ਜੀ ਜੀ ਜੀ ਜੀ ਜੀ ਅ ਨਿਮ ਕਾ ਸੇਸ਼ੇ ਰੋ ਨਿਏ ਲਵ ਚੁਂਗਾ ਆਜਾ ਕੇ ਤੇਂ ਤੇ ਦੀ ਦੀ ਚਿਗਰੇ